ਲੱਤ ਨਾਰੀ ਲੱਗ ਤੱਕ ਤਾਰੀ ਨਿਆਰੀ ਕਜਦਾਰੀ ਅੱਖੀਆਂ ਰਾਜੇ ਮਹਾਰਾਜੇ ਸਭ ਸਾਜੇ।